ਰਸਨਾ ਨੂੰ ਪਵਿੱਤਰ ਕਰੀਏ ਅਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ। ਅਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਜ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦੇ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ, ਤੇ ਗੁਰੂ ਅਰਜਨ ਦੇਵ ਜੀ ਆਖਦੇ ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਇਨ ਭਿੰਨ ਸਭ ਹੂੰ।

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸਿੰਘ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ

ਜਿਹਨੇ ਜਿਹਨੇ ਹਿਰਦੇ ਚ ਵਸਾਇਆ ਕੋਈ ਗਿਣਤੀ ਨਹੀਂ, ਕਿੰਨਿਆਂ ਨੂੰ ਦਰਗਾਹੀ ਦਾਤਾਂ ਮਿਲੀਆਂ। ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ। ਬਾਕੀ ਔਕਾਤ ਡਿਊਟੀ ਦੇ ਕੇ ਜਾਣਦੇ ਰਹੇ। ਇੱਕ ਗੁਰੂ ਨਾਨਕ ਗਿਆ ਨਹੀਂ ਦਸਵੇਂ ਜਾਮੇ ਤੋਂ ਬਾਅਦ, ਉਸੇ ਤਰ੍ਹਾਂ ਗੁਰਗੱਦੀ ਦੀ ਬਖਸ਼ਿਸ਼, ਉਸੇ ਤਰ੍ਹਾਂ ਪ੍ਰਕਰਮਾ ਨਾਰੀਅਲ ਭੇਟਾ ਜੋਤ ਟਿਕਾਈਏ ਗਏ ਨੇ। ਸ਼ਬਦ ਰੂਪ ਵਿੱਚ ਧਰਤੀ ਤੇ ਟਿਕਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਰੂਪ ਵਿੱਚ। ਅੱਜ ਵੀ ਗੁਰੂ ਨਾਨਕ ਭਰ ਭਰ ਕੇ ਹੋਰ ਬਾਹਰ ਲੰਘਾ ਰਹੇ ਨੇ। ਗੁਰੂ ਨਾਨਕ ਗਿਆ ਨਹੀਂ, ਉਹਦੀ ਜੋਤ ਹੈ ਭਾਵਨਾ ਦੀ ਲੋੜ। ਦੂਜੀ ਵਿਸ਼ੇਸ਼ਤਾ ਹੀ ਆਪ ਜੀ ਨਾਲ ਸਾਂਝੀ ਹੋਈ ਸੀ, ਦੁਨੀਆਂ ਦੇ ਜਿੰਨੇ ਗ੍ਰੰਥ ਨੇ ਸਤਿਕਾਰ ਯੋਗ ਨੇ, ਪਰ ਉਹ ਰੱਬ ਦੀ ਗੱਲ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਹੀ ਗੁਰੂ ਪਿਆਰਿਓ ਇਹ ਰੱਬ ਨਾਲ ਗੱਲਾਂ ਕਰਾਉਂਦਾ ਹੈ। ਲੜਕੇ ਆਖੋ ਸਤਨਾ ਹਾਂ, ਜ਼ਮੀਨ ਅਸਮਾਨ ਦਾ ਫਰਕ ਰਹੇ, ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ ਹੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਰੱਬ ਨਾਲ ਗੱਲਾਂ ਨੇ। ਸ਼ਬਦ ਲੱਗਾ ਹੋਵੇ ਮਿਲ ਮੇਰੇ ਪ੍ਰੀਤਮਾ ਜੀ, ਉਹ ਕੁਝ ਦਿਨ ਖੜੀ ਨੇ ਬਾਣੀ। ਅਭਿਆਸੀ ਬੰਦਾ ਬੈਠਾ ਹੋਵੇ, ਜੋੜਾਂ ਨਾਲ ਬੈਠਾ ਹੋਵੇ, ਉਸ ਵੇਲੇ ਰੱਬ ਨਾਲ ਗੱਲਾਂ ਕਰਦੇ, ਮਹਾਰਾਜ ਮੈਨੂੰ ਵੀ ਮਿਲ ਰਹੇ। ਸ਼ਬਦ ਲੱਗਾ ਹੋਵੇ ਕਰਮਹੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਗੱਲਾਂ ਹੁੰਦੀਆਂ ਨੇ, ਮੇਰੀ ਵਾਰੀ ਕਦੋਂ ਆਏ। ਬਾਣੀ ਰੱਬ ਨਾਲ ਗੱਲਾਂ ਕਰਾਂਗੇ। ਰਵਿੰਦਰ ਨਾਥ ਟੈਗੋਰ ਬੰਗਾਲ ਦਾ ਉਹਦਾ ਸੀ, ਇਹਦੇ ਕੋਲ ਉਸ ਵੇਲੇ ਜਾਰੀ ਕਰੇ ਦਰਬਾਰ ਸਾਹਿਬ ਆਇਆ ਦਰਸ਼ਨਾਂ ਨੂੰ। ਅਧਿਆਤਮਕ ਬੰਦਾ ਸੀ, ਹਿੰਦੂ ਸੀ, ਪਰ ਕੇਸ ਨਹੀਂ ਸੀ ਕਟਾਉਂਦਾ। ਜਦੋਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਿੱਥੇ ਹਰ ਵੇਲੇ ਅੰਮ੍ਰਿਤ ਵਰਸਦਾ, ਜਿਹੜਾ ਸਿੱਖ ਵੀ ਦਰਸ਼ਨ ਕਰਨ ਜਾਂਦਾ ਉਹਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਵਾਕੇ ਜੋ ਤੂੰ ਕਿਹਾ ਜਿੱਥੇ ਸਦੇ ਥਾਮ, ਵਾਕੇ ਇੱਕ ਅੱਖਰ ਸੱਚ ਅੰਮ੍ਰਿਤ ਵਰਸਦਾ। ਰਵਿੰਦਰ ਨਾਥ ਟੈਗੋਰ ਸਾਧ ਸੰਗਤ ਜਦੋਂ ਅੰਦਰ ਬੈਠਾ ਨਾ, ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਦੇ ਸਾਹਮਣੇ ਵਾਲੇ ਬਣੇ, ਜਿਨ੍ਹਾਂ ਨੇ ਸਮਾਂ ਲਿਖਿਆ, ਉਸ ਵੇਲੇ ਸ਼ਬਦ ਲੱਗਾ ਸੀ ਮੇਰੇ ਪ੍ਰੀਤਮਾ ਹੁਣ ਜੀਵਾਂ ਨਾਮ ਤੇ ਆਏ। ਹੁਣ ਅੰਦਰ ਕੋਈ ਸਪੀਚ ਨਹੀਂ, ਕੋਈ ਕਥਾ ਨਹੀਂ, ਕੋਈ ਦੂਜੀ ਗੱਲ ਨਹੀਂ, ਅੰਮ੍ਰਿਤ ਵਰਸਦਾ ਹੈ ਵੀ ਅਧਿਆਤਮੀ ਅਧਿਆਤਮ ਬੰਦਾ ਸੀ। ਇਹੋ ਜਿਹਾ ਮਾਹੌਲ ਬਣਿਆ ਸੀ, ਨਿਰੋਲ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ, ਤੇ ਰਵਿੰਦਰ ਨਾਥ ਟੈਗੋਰ ਦੇ ਅੰਦਰ ਸਾਧ ਸੰਗਤ ਸ਼ਬਦ ਚੱਲ ਗਿਆ। ਇੰਨਾ ਕੁ ਰਸ ਆਉਣਾ ਸ਼ੁਰੂ ਹੋ ਗਿਆ, ਸ਼ਬਦ ਚੱਲ ਪਏ, ਜਪਣ ਦੀ ਵੀ ਲੋੜ ਨਹੀਂ ਰਹਿੰਦੀ, ਜਾਪ ਆਪਣੇ ਆਪ ਹੋਈ ਜਾ ਰਿਹਾ। ਉਹ ਰਸ, ਉਹ ਰਸ ਉਧਰੋਂ ਪੰਕਤੀਆਂ ਚੱਲਣ ਡਈਆਂ, ਨਾਮ ਮਿਲੇ ਮੰਤਰ ਸੀਗੇ ਬਿਨਾਂ ਵੀ ਤਰਜੀ ਵਾਸਤੇ, ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੀ ਪ੍ਰਭੂ ਤਾਂ ਹੁਣ ਕਿਸ ਵਿੱਚੋਂ ਚੌਂਕ ਨਹੀਂ ਹੈ, ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਪਿਆ, ਬਿਨ ਨਾਮੇ ਜੀਵਨ ਨਾਮ ਸੀਏ ਮੇਰੇ ਸਤਿਗੁਰੂ ਨਾਮ ਦੇ ਰਾਹ। ਕਹਿੰਦੇ ਅੰਦਰ ਇੰਨਾ ਰਸ, ਇੰਨਾ ਰਸ, ਇੱਕ ਸਾਨ ਦੀ ਕਿਰਪਾ, ਇੱਕ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ, ਇੱਕ ਨਿਰੋਲ ਅੰਦਰ ਕੀਰਤਨ ਦੀ ਕਿਰਪਾ, ਆਸਾ ਪਾਸਾ ਸਾਰਾ ਮਾਹੌਲ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਦੇਣ। ਕਹਿੰਦੇ ਵੱਡੇ ਬੰਦੇ ਨਾਲ ਚੇਲੇ ਵੀ ਆਏ ਹੁੰਦੇ ਨੇ, ਅਹਿਲਕਾਰ ਵੀ ਆਏ ਹੁੰਦੇ ਨੇ, ਥੋੜੇ ਮਿੰਟਾਂ ਬਾਅਦ ਇੰਨਾ ਕੁ ਰਸ ਜਦੋਂ ਆਇਆ ਤੇ ਆਪਣੇ ਅਹਿਲਕਾਰ ਨੂੰ ਪੁੱਛਦਾ, ਮੇਰੇ ਰੂਪ ਚ ਕਿੰਨਾ ਸਮਾਂ ਲਿਖਿਆ ਇੱਥੇ ਬੈਠਣ ਦਾ। ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਬੰਦਿਆਂ ਦਾ ਐਸਾ ਰੂਟ ਬਣਿਆ ਹੁੰਦਾ ਵੀ ਤੁਸੀਂ 15 ਮਿੰਟ ਕੀਰਤਨ ਸੁਣਨਾ, ਅੰਦਰ ਬਹਿਣਾ, ਇੰਨਾ ਚਿਰ ਜਲਿਆਂ ਵਾਲੇ ਬਾਗ ਜਾਣਾ, ਇੰਨਾ ਚਿਰ ਫਲਾਣੀ ਜਗ੍ਹਾ ਜਾਣਾ, ਹੋਰ ਵੀ ਕਈ ਜਗ੍ਹਾ ਅੰਮ੍ਰਿਤਸਰ ਆਪਣਾ
اپنے اہل کار پوچھتا ہی اندر کنا ٹائم لکھے ہیں میرے بیٹھنے کا تو دوسری وشیشتا ہی کر رہے ہیں گل رب نہ گلا رب کی گل نہیں ہوئی گی رب نال گلا انہیں آخیا جی 15 منٹ لکھے نے 8 منٹ بیت گئے نے 7 رہ گئے جی اندر ہو نکل دی نا بس 7 منٹ رہے تو بھوک لگ رہی بس 7 منٹ رہ گئے اندر اج یہ رس کدی نہیں آیا یہ رس ہوں 7 منٹ من نو کہندے پکا کیتا ایک ادا منٹ رس لین تو بعد اپنے اہلکار نو کی کہندا رس کدی نہیں پراپت ہویا بس 6-7 منٹ رہ گئے کہ باہر جا کے 3 دن تے 3 راتوں کے سارے پروگرام کینسل کر دے اس در تو جانا رہی حق ستنا یہ کہہ رہے ہو 3 دن 3 راتاں نہیں جا سکیا تے اج بھی کوئی دربار صاحب دی وزٹ بک جہد کوئی وڈا بندہ آوے تے اپنا ویو لکھ کے جانا اتے جا کے کوئی پڑھ سکتا انہیں اپنا ویو کی لکھا 3 دن 3 راتاں تو جان تو بعد ہندی چ اس بولی چ بول رہے ہیں انہیں لفظ لکھے نے یہاں آ کے گربانی کو سنگیت میں سن کر وہ سنگیت راگاں جنہیں سمجھا انج لکھا یہاں آ کر گربانی کو سنگیت میں سن کر جو رس آیا جو اندر شبد چلا جو پرمیشر سے باتیں ہوئی جو پراپتی ہوئی یہ رس ساری زندگی نہیں میرے کو کہیں ملا آیا تو 15 منٹ کے لیے تھا وزٹ بک لکھا 3 دن 3 راتیں جا نہیں سکا اب بھی جا رہا ہوں میرا شریر جا رہا ہے آتما میری یہاں ہی ہے گل کر رہے ہیں آپ جی کے چرنوں چ گرو پیار گربانی نو سمجھ لوگ جانے ایک برم مینو نہیں سمجھ آئی وہ گیت نے ہو رہا ہوگا کیرتن دربار 20-25% سنگت باہر کھڑی ہوے ٹولے بنا کے گلاں کر رہی ہوے انہاں لئی گیت نے جڑے اندر بہ کے رس لے رہے ہون انہاں لئی تے سودا بنج کرن والا ادھیاتمک بندہ سی اس سودے دے مل نو سمجھیا جنہیں لکھیا نہیں پٹنا نہیں پارکو نہیں گاہک نہیں ہو ویرا رام بازار تو پائے ویرا گاٹ نہ کرو جنہوں اس ونج کا پتا لگ جائے یہ رب نال گلا سنت جان سنگھ جی نے نہر سے آنا تو شبد پڑھنا مانگو رام سے کدان سنگت نے چون چون کے پڑھنا تو انہوں نے پھر کہنا کئی تو پتا نہیں کی سمجھتے ہیں پر کہتے جو کچھ لکھا میں تا جو شبد لایا کہ یہ چیز میں منگنا پیا وا یہ جب چیز منگتا ہے بندہ رب نہ گلا نے دوجی وشیشتا سن گرو گرنتھ صاحب سچے پاتشاہ جی دی جتنے بھی گرنتھ سرکار یوگ نے وہ رب کی گل کرتے ہیں گرو گرنتھ صاحب کی وانی یہ رب نال گلا کرا تھی گلوڑ سمجھن دی ہے تھوڑی سمجھ بندے نے کوئی غلطی کیتی ہوئے تو شبد پڑے ہمری گنت نہ گنیاں کائی اپنا مارا ہی میرے اگنا کا انت نہیں تو پھر رب نہ گلا غلطی ہوئی ہوگی شبد بولے ہم ایلے تم اجل کرتے ہم نرگن تم داتا ہے گلا رب تین نہیں وہ سے لوگ جانے گیت ارداس کرے اس بانی نو سمجھ سکیے پیارے ہوئے تیجی وشیشتا مہاراج جی سیوا لین سچے پاتشاہ جی ایک باری پڑھو پیار دے نال

એટલે ગૌણી લાગે જે બધી વિશેષતા સમજી છે ને વાણી રાવના ગલ્લા ક્રાંતિ કે કર્યા કરો સત્યાર સિખ બેઠે સદગુર પાસ વાલિયા જાણે આપણે બીજે જ નહીં લોક જાણે ગીત વાલિયા જ નહીં આના એ તો બ્રહ્મ વિચાર વાલિયા જાણે એની શબ્દ ની ટ્યુન વળી વળી આ છે અર્થ કી ને વાણી કહે કી રહી તીજી વિશેષતા જી શ્રી ગુરુ ગ્રંથ સાહેબ તીજી વિશેષતા જી કિદરે ભી ગુરુ મહારાજ ને હોનું નહીં આણ દેતા આપ હોમે નું નહીં જગા દેતી ધ્યાન લે એ લફજ અસી સતેજ તું બોલ ભી નહીં સકતે જો ગુરુ નાનક ને વિચ દર્જ કર દીતા નાનક વિચારા નાનક ગરીબ દેખો નિમ્રતા વિચ હવે દુનિયા કા માલક સૃષ્ટિ પેદા કર સકતા સૃષ્ટિ ખતમ કર સકતા પર આપણે આપ નું દર્જા કી દિતા નાનક ગરીબ ਨਾਨਕ ਵਿਚਾਰਾ ਨਾਨਕ ਦਵਾਨਾ ਨਾਨਕ ਨੀਚ ਨਾਨਕ ਸੱਦ ਦੇਖੋ ਕੇਵਲ ਤਾਰ ਜੀ ਦਾ ਲਫ਼ਜ਼ ਪਹੁੰਚਾਉਣ ਲਈ ਬੋਲਣੇ ਪੈ ਰਹੇ ਨੇ ਸੱਦ ਕਹਿੰਦੇ ਕੁੱਤੇ ਨੇ ਮਹਾਰਾਜ ਨੇ ਆਪਣੇ ਆਪ ਨੂੰ ਵੇਖੋ ਦੁਨੀਆਂ ਦਾ ਮਾਲਕ ਹੋਏ ਤੇ ਕੀ ਪੇਸ਼ ਕਰਕੇ ਵਰਣਨ ਕੀਤਾ ਕਿਤੇ ਸੱਦ ਕਿਤੇ ਦਵਾਨਾ ਕਿਤੇ ਨੀਚ ਕਿਤੇ ਵਿਚਾਰਾ ਕਿਤੇ ਗਰੀਬ ਕਿਧਰੇ ਹਾਂ ਨਹੀਂ ਔਰ ਵੇਖੋ ਹੈਰਾਨਗੀ ਦੀ ਗੱਲ ਜਿੰਨੇ ਹੋਰ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਥੱਲੇ ਆਪਣਾ ਨਾਂ ਹੀ ਨਹੀਂ ਦਿੱਤਾ ਨਾਨਕ ਪਦ ਹੀ ਲਾਇਆ ਦੂਜੀ ਚੀਜ਼ ਨਹੀਂ ਆਣ ਦਿੱਤੀ ਹੱਕ ਪਦ ਨਾਨਕ ਪਦ ਹੀ ਵਰਤਿਆ ਹਾਂ ਨੂੰ ਜਗ੍ਹਾ ਸਾਡੇ ਲਈ ਬੜੀ ਵੱਡੀ ਸਿੱਖ ਹੈ ਉਹ ਜਿਹਨਾਂ ਤੋਂ ਲੜ ਫੜਿਆ ਗੁਰੂ ਗ੍ਰੰਥ ਸਾਹਿਬ ਦਾ ਇਹਦਾ ਨਿਚੋੜ ਆਪਣੀ ਜ਼ਿੰਦਗੀ ਚ ਲਿਆ ਤੇਰੀ ਜ਼ਿੰਦਗੀ ਚ ਵੀ ਕਿਤੇ ਹਾਂ ਨਾ ਆ ਜਾ ਮੈਂ ਨਾ ਆ ਜਾ ਇਹ ਮੈਂ ਤੇਰੀ ਕਮਾਈ ਨੂੰ ਡੋਲ ਪੱਕਾ ਡੋਲਦਾ ਜੀ ਅੱਜ ਜਿੰਨੀਆਂ ਬੀਬੀਆਂ ਵੀਰ ਬੈਠੇ ਜਿੱਥੋਂ ਤੱਕ ਹੋ ਸਕੇ ਹਾਂ ਪਾਉਣਾ ਇੰਨਾ ਕੁ ਬਚ ਕੇ ਰਹਿਣਾ ਇੰਨਾ ਕੁ ਬਚ ਕੇ ਰਹਿਣਾ ਕਿ ਦਿਮਾਗ ਚ ਆਵੇ ਨਾ ਮੂੰਹ ਚ ਨਾ ਆਣ ਦੇਣੀ ਪਰਚਾ ਪੈ ਜਾਂਦਾ ਜੀ ਪੈ ਜਾਂਦਾ ਬਾਬਾ ਆਨੰਦ ਸਿੰਘ ਜੀ ਕੋਲ ਕੋਈ ਸਿੱਧ ਹੀ ਬੈਠਾ ਸੀ ਇੱਕ ਹੋਰ ਆ ਗਿਆ ਥੋੜੇ ਚਿਰ ਬਾਅਦ ਕੋਈ ਲਾਈਨ ਲੱਗੀ ਕਿਸੇ ਨਮਸਕਾਰ ਕੀਤੀ ਬੀਬੀ ਨੇ ਉਹਦੇ ਹੱਥ ਚ ਮੁੰਡਾ ਚੁੱਕਿਆ ਸੀ ਤੇ ਉਹ ਸਿੱਧ ਕੀ ਕਹਿੰਦਾ ਰਿਹਾ ਨਾ ਗਿਆ ਦੂਜੇ ਸਿੱਧ ਸਾਹਮਣੇ ਹਾਂ ਆ ਕਹਿੰਦਾ ਜੀ ਇਹ ਮੁੰਡਾ ਮੈਂ ਲੈ ਕੇ ਦਿੱਤਾ ਬਾਬਾ ਜੀ ਹੱਸ ਪਏ ਕਹਿੰਦੇ ਸਿੱਧ ਜੀ ਬੀਬੀ ਦਾ ਤਾਂ ਗਿਆ ਕੁਝ ਨਹੀਂ ਤੁਹਾਡਾ ਰਿਹਾ ਕੁਝ ਨਹੀਂ ਉਹਦਾ ਗਿਆ ਕੁਝ ਨਹੀਂ ਤੁਹਾਡਾ ਰਿਹਾ ਕੁਝ ਹਾਂ ਆ ਗਿਆ ਇਹਦੇ ਤੋਂ ਜਿੰਨਾ ਹੋਵੇ ਬਚ ਕੇ ਰਹਿਣਾ ਪਲ ਪਲ ਦੁਨਿਆਵੀ ਗੱਲ ਚ ਵੀ ਅਧਿਆਤਮਕ ਗੱਲ ਚ ਵੀ ਗਰੀਬੀ ਵਾਲਾ ਸਿਰੇ ਲੱਗਿਆ ਜੇ ਗਰੀਬੀ ਵਾਲਾ ਕੋਈ ਭਗਤ ਕੋਈ ਕੁਝ ਨਹੀਂ ਗਰੀਬੀ ਵਾਲਾ ਹੁਣ ਤੁਸੀਂ ਅਮਰੀਕਾ ਭੇਜਿਆ ਪ੍ਰੋਗਰਾਮ ਭਾਵੇਂ 17 ਦਿਨਾਂ ਬਾਅਦ ਦਰਸ਼ਨ ਚਲੋ ਹੋਏ ਉਸ ਤਰ੍ਹਾਂ ਬਾਹਰ ਆਪਣੇ 12 ਕੁ ਦਿਨ ਦਾ 3 ਦਿਨ ਸਫ਼ਰਾਂ 9 ਦਿਨ ਉੱਥੇ ਜਿੱਥੇ ਜਿੱਥੇ ਵੀ ਤੁਸੀਂ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਦੋ ਨਿਸ਼ਾਨੇ ਲੈ ਕੇ ਗਏ ਸੀ ਇੱਕ ਬੀਬੀਆਂ ਦੇ ਕੇਸਕੀਆਂ ਦੇ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਾਰੀਆਂ ਚੋਲੀਆਂ ਚਿੱਟੇ ਰੁਮਾਲੇ ਜਿਵੇਂ ਵੀ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਅਦਬ ਕਿਹਨਾਂ ਜਿਹਨਾਂ ਘਰਾਂ ਦੀ ਪ੍ਰਕਾਸ਼ ਹੁਣ ਕਈ ਵਾਰੀ ਪੰਜ ਪੰਜ ਗੱਡੀਆਂ ਨਾਲ ਹੁੰਦੀਆਂ ਕਈ ਚਾਰ ਚਾਰ ਕਈ ਛੇ ਛੇ ਗੱਡੀਆਂ ਗੱਲ ਨਹੀਂ ਗਈ ਜੀ
ਮੇਰੀ ਜਗ੍ਹਾ ਤੋਂ ਤੁਰਨ ਲੱਗੇ, ਜਗ੍ਹਾ ਬਹੁਤ ਦੂਰ ਦੂਰ ਹੁੰਦੀਆਂ ਨੇ ਤੇ ਰਸਤੇ ਵੀ ਤਕਰੀਬਨ ਉਹਨਾਂ ਲੋਕ ਨਾ ਪਤਾ ਹੋਵੇ ਭੁੱਲ ਜਾਂਦੇ ਆ, ਬਹੁਤ ਜ਼ਿਆਦਾ ਸੜਕ ਹੈ। ਉਹ ਡਿਊਟੀ ਲਾਉਣ ਡੇ ਸਾਂ ਵੀ ਜਿਹਨੂੰ ਥੋੜਾ ਬਹੁਤਾ ਰੋਡ ਦਾ ਪਤਾ, ਇੱਕ ਬੰਦਾ ਸਾਰੀਆਂ ਗੱਡੀਆਂ ਚ ਉਹ ਬੈਠੇ, ਜਿਹਨੂੰ ਨਹੀਂ ਪਤਾ ਉਹ ਗੱਡੀ ਫਲਾਣੇ ਦੇ ਮਗਰ ਰੱਖੇ। ਇੱਕ ਬੀਬੀ ਸੀ, ਕੋਈ ਕਿਸੇ ਸਟੇਟ ਤੋਂ ਆਏ ਸੀ ਕੀਰਤਨ ਕਰਕੇ, ਉਹਨਾਂ ਨੂੰ ਮੈਂ ਕਿਹਾ ਜੀ ਵੀ ਤੁਸੀਂ ਤੀਜੇ ਨੰਬਰ ਤੇ ਗੱਡੀ ਰੱਖ ਲਓ ਆਪਣੀ, ਫੋਲੋ ਕਰੀ ਜਾਣਾ ਮਗਰ। ਖਲੋਤੀ ਖਲੋਤੀ ਕਹਿੰਦੀ ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ ਖਾ ਰਹੇ ਸੀ। ਉਹਨੇ ਕਹਿ ਤਾਂ ਅਸੀਂ ਸੁਣ ਲਿਆ, ਪਰ ਇੰਨਾ ਕੁ ਪਤਾ ਲੱਗ ਗਿਆ ਵੀ ਅਜੇ ਕੱਚੀ ਦੀ ਦਾਖਲ ਨਹੀਂ ਹੋਈ ਰਹੀ, ਮਿੰਟ ਪਤਾ ਲੱਗ ਜਾਂਦਾ। ਮੈਂ ਕਿਹਾ ਵੀ ਗੱਡੀ ਜੇ ਲਾ ਲਓ ਮਗਰ ਕਰੀ ਜਾਣਾ। ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ। ਉਸ ਵੇਲੇ ਜਵਾਬ ਦੇਣਾ ਯੋਗ ਨਹੀਂ, ਪਰ ਪਤਾ ਲੱਗ ਗਿਆ ਅਜੇ ਹਾਂ ਕਹੀ ਰਹੀ, ਮਿੰਟ ਚ ਆ ਗਈ। ਗੁਰੂ ਜੀ ਹੋਣੀ ਬੈਟਰੀਆਂ ਬੋਲ ਰਹੇ ਸੀ, ਅਸੀਂ ਵੀ ਆਮ ਗੱਲਾਂ ਚ ਹੀ ਨਾ ਆਵੇ, ਹੁਣ ਧਿਆਨ ਦੇਣਾ ਜਿੱਥੇ ਅੱਗੇ ਜਾਣਾ ਸੀ ਨਾ ਕੀਰਤਨ। 8 ਵਜੇ ਬਹਿਣਾ ਸੀ, 9 ਵਜੇ ਸਮਾਪਤੀ ਸੀ, ਘੰਟੇ ਦਾ ਰਸਤਾ ਸੀ, ਪਰ 6:30 ਤੁਰ ਰਹੇ ਸਨ। 7:30 ਪਹੁੰਚੀ ਵੀ ਥੋੜਾ ਐਡਵਾਂਸ ਕਿਤੇ ਰਸ਼ ਵੀ ਨਾ ਰਹਿ। ਉਸ ਬੀਬੀ ਨੂੰ ਕਹਿੰਦੇ ਫਾਲੋ ਕਰੀ ਜਾਣਾ, ਤੇ ਕਹਿੰਦੀ ਅਸੀਂ ਸਾਰਿਆਂ ਤੋਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ। ਠੀਕ ਹੈ ਬਈ, ਹੁਣ ਸਾਧ ਸੰਗਤ 7:30 ਪਹੁੰਚ ਗਏ, 8 ਵਜੇ ਕੀਰਤਨ ਤੇ ਬਹਿ ਗਏ, 9 ਵਜੇ ਭੋਗ ਵੀ ਪੈ ਗਿਆ, ਲੰਗਰ ਵੀ ਛਕ ਲਿਆ 9:20 ਦੇ ਬਾਹਰ ਆ, ਵਾਲ ਖਿਲਰੇ ਪਏ, ਚੁੰਨੀ ਪਾਸ ਹੋਈ ਪਈ, ਬੜੀ ਖੱਜਲ ਖੁਆਰ ਗੱਡੀ ਆਵੇ ਪਈ ਉਹਦੀ। ਮੈਂ ਕਿਹਾ ਤੇ 9:20 ਹੋ ਗਏ। ਕਹਿੰਦੀ ਪਤਾ ਨੀ ਰਸਤਾ ਭੁੱਲ ਗਏ ਆ, ਹੁਣ ਪਹੁੰਚੇ ਆ। ਮੈਂ ਕਿਹਾ ਰਸਤਾ ਜਿੰਨੇ ਭੁਲਾਇਆ ਨਾ ਉਹਨੂੰ ਗੁਰੂ ਚਰਨਾ ਜੀ ਛੱਡ ਦਿਓ, ਇਹ ਹਉਮੈ ਰਸਤਾ ਭੁਲਾਇਆ। ਮੈਂ ਇਹਦੇ ਪਰਚੇ ਇੰਨੀ ਜਲਦੀ ਪੈਂਦਾ ਜੇ ਪ੍ਰਤੱਖ ਪੈਂਦਾ ਜੇ, ਮੂੰਹ ਚ ਆਉਣ ਦੀ ਦੇਰ, ਦਿਮਾਗ ਤੋਂ ਬਾਅਦ ਲਫਜ਼ਾਂ ਚ ਆਉਣ ਦੀ ਦੇਰ, ਇੱਕ ਪਰਚਾ ਪੈ ਜਾਂਦਾ। ਹਉਮੈ ਨਾਵੇਂ ਨਾਲ ਕਰੋ, ਸਾਡਾ ਪਿਓ ਹੋਵੇ ਆਪਣੇ ਨਾਂ ਨਾਲ ਕੀ ਲਿਖੇ, ਸਭ ਦਵਾਨਾ ਨੀਚ ਵਿਚਾਰਾ ਗਰੀਬ ਸਾਨੂੰ ਕੀ ਦੱਸਦਾ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਚ ਮੈਂ ਆਉਣ ਜਗ੍ਹਾ ਨਹੀਂ ਦਿੱਤੀ ਗਰੀਬੀ ਦੀ। 2 ਮਿੰਟ ਪੜੋਗੇ ਤੀਜੀ ਵਿਸ਼ੇਸ਼ਤਾ ਜੀ, ਫਿਰ ਥੋੜਾ ਜਿਹਾ 2 ਮਿੰਟ ਫਿਰ ਸਿੰਘ ਸਾਹਿਬ ਜੀ ਆਪ ਜੀ ਦੇ ਦਰਸ਼ਨ ਕਿਰਪਾ ਕਰਨਗੇ, ਜਿਸ ਤਰ੍ਹਾਂ ਅਗਲਾ ਪ੍ਰੋਗਰਾਮ ਉਹਨਾਂ ਦੀ ਸਲਾਹ ਨਾਲ। ਇੱਕ ਵਾਰੀ ਸਾਰੇ ਇੱਕ ਵਾਰੀ ਪੜਿਓ ਜੀ, ਕੋਈ ਬੀਬੀ ਵੀ ਜਾਣ ਦੀ ਕਿਰਪਾ ਨਾ ਕਰੇ, ਇਸੇ ਤਰ੍ਹਾਂ ਵਿਰਾਜਮਾਨ ਰਹੇ।

0: ਜਿੰਨਾ ਹੋਵੇ ਬਚ ਕੇ ਰਹੇ ਸਮੇਂ ਦੀ ਮਿਹਨਤ ਕਰਕੇ ਅਰਦਾਸ ਨਾਲ ਨਾਲ ਸਮਾਪਤੀ ਆ ਰਹੇ ਆ ਲੁਧਿਆਣੇ ਪੂਰੇ ਸਾਂ ਥੋੜੇ ਦੋ ਸਾਲ ਦੀ ਗੱਲ ਹੈ ਦਾਸ ਆਪ ਗੱਡੀ ਚਲਾ ਰਿਹਾ ਸੀ ਪਰਿਵਾਰ ਫੈਮਿਲੀ ਨਾਲ ਗਏ 6 ਵਜੇ ਸੀ ਸ਼ਾਮ ਦੇ ਜਦੋਂ ਲੁਧਿਆਣੇ ਗੱਡੀ ਤੋਰਨ ਲੱਗੇ ਫੈਮਿਲੀ ਨੂੰ ਪੁੱਛ ਲਿਆ ਕਿੰਨੇ ਵਜੇ 6 ਤੇ ਮੂੰਹ ਚੋਂ ਨਿਕਲ ਗਿਆ ਡਰਾਈਵਰ ਦੀ ਸੀਟ ਤੇ ਬੈਠੇ ਬੈਠੇ ਮੈਂ ਕਿਹਾ 8 ਵਜੇ ਗੱਡੀ ਅੰਮ੍ਰਿਤਸਰ ਲੱਗੀ ਰਹੋ ਇਹ 2-3 ਸਾਲ ਦੀ ਗੱਲ ਹੈ ਮੈਨੂੰ ਨਹੀਂ ਪਤਾ ਉਸ ਵੇਲੇ ਹੁਣ ਆ ਗਈ ਗੱਡੀ ਚਲਾਤੀ 15-20 ਮਿੰਟ ਬਾਅਦ ਸਾਹਮਣੇ ਇੱਕ ਗੱਡੀ ਆਈ ਮਸਾਂ ਹੀ ਐਕਸੀਡੈਂਟ ਹੋਣੋਂ ਬਚਿਆ ਮਸਾਂ ਹੀ ਗੱਡੀ ਨੂੰ ਸਾਈਡ ਤੇ ਲਾਇਆ ਬਚਾਈ ਗੱਡੀ ਸੋਚੀ ਪੈ ਗਿਆ ਦਾਸ ਮੈਂ ਕਿਹਾ ਹੋਇਆ ਕੀ ਹੈ ਨਾਲ ਹੀ ਖਿਆਲ ਆਇਆ ਕਿ ਗੱਡੀ ਚਲਾਉਣ ਵੇਲੇ ਇੰਨੇ ਲਫ਼ਜ਼ ਨਿਕਲੇ ਨੇ 8 ਵਜੇ ਅੰਮ੍ਰਿਤਸਰ ਉਂਝ 2.5 ਘੰਟੇ ਲੱਗਦੇ ਜੀ ਲੁਧਿਆਣੇ ਵਾਲੀ ਨੇ ਆਰਾਮ ਨਾਲ ਥੋੜਾ ਵੀ ਅਸੀਂ ਬੜੇ ਵੱਡੇ ਡਰਾਈਵਰ ਹਾਂ 2 ਘੰਟੇ ਚ ਲੱਗੀ ਲਓ ਗੱਡੀ ਜਦੋਂ ਮਨ ਚ ਆਇਆ ਕਿ ਹਾਂ ਆ ਗਈ ਹੈ ਤੇ ਨਿਰੰਕਾਰ ਕਹਿੰਦਾ ਲਾ ਕੇ ਵਿਖਾ ਚੌਪਾਈ ਸਾਹਿਬ ਦਾ ਪਾਠ ਕੀਤਾ ਸੜਕ ਦੇ ਕਿਨਾਰੇ ਜੇਬ ਚੋਂ ਨੋਟ ਕੱਢਿਆ ਉਹਦੇ ਤੇ ਲਿਖਿਆ ਸ਼ਹੀਦੀ ਸੇਵਾ ਕਿ ਮਹਾਰਾਜ ਹੁਣ ਹੋਰ ਕੁਝ ਨਹੀਂ ਇੰਜ ਸੇਵਾ ਕੱਢ ਕੇ ਫਿਰ ਆਪਣੀ ਜੇਬੇ ਜੀ ਪਾ ਰਿਹਾ ਪਰ ਹੁਣ ਤੁਹਾਡੀ ਚਰਨਾਂ ਚ ਜਾਏਗੀ ਹੁਣ ਭੁੱਲ ਬਖਸ਼ੋ ਕਿਰਪਾ ਕਰੋ ਧਿਆਨ ਦੇਣਾ ਗੁਰੂ ਪਿਆਰੇ ਹਾਂ ਨੂੰ ਇੰਨੀ ਜਗ੍ਹਾ ਵੀ ਨਹੀਂ ਨਾਲ ਹੀ ਖਰਚਾ ਆ ਲੁਧਿਆਣੇ ਦੀ ਇੱਕ ਲੁਧਿਆਣਾ ਦੀ ਸ਼ਹਿਰ ਹੋਰ ਹੈ ਉਹ ਸ਼ਹਿਰ ਦੀ ਇੱਕ ਬੇਬੀ ਜੀ ਤੇ ਥੋੜੇ ਦਿਨ ਹੋਏ ਪਤਾ ਲੱਗਾ ਵੀ 12-12 ਘੰਟੇ ਦੀ ਸਮਾਧੀ ਲਾਉਂਦੀ ਬੜੀ ਖੁਸ਼ੀ ਹੋਈ 12 ਘੰਟੇ ਦੀ ਸਮਾਧੀ ਚੌਂਕੜੀ ਬਗੈਰ ਨਹੀਂ ਲੇਕਿਨ ਜਿਹਨੇ ਦੱਸਿਆ ਸਮਾਧੀ 12 ਘੰਟੇ ਦੀ ਤੇ ਨਾਲ ਆਖਿਆ ਜੀ ਉਹ ਬੀਬੀ ਜੀ ਕਹਿੰਦੇ ਆ ਜਦੋਂ ਮੈਂ ਸਮਾਧੀ ਲਾਨੀ ਆ ਫਿਰ ਮੈਂ ਸੱਚਖੰਡ ਚ ਚਲੀ ਜਾਂਦੀ ਉੱਥੇ ਕਲਗੀਧਰ ਨੇ ਇਹੋ ਜਿਹਾ ਚੋਲਾ ਪਾਇਆ 5 ਪਿਆਰਿਆਂ ਨੇ ਹਜੇ ਇਹ ਗੱਲ ਸ਼ੁਰੂ ਹੋ ਗਈ ਅਗਲੀ ਮੈਂ ਕਿਹਾ ਇਹ ਕੰਮ ਖਰਾਬ ਹੋਏ ਧਿਆਨ ਦੇ 12 ਘੰਟੇ ਦੀ ਸਮਾਧੀ ਸਿਮਰਨ ਚ ਲੱਗ ਜਾਣੀ ਚੰਗੀ ਗੱਲ ਏ ਪਰ ਅਗਲੀਆਂ ਗੱਲਾਂ ਬੀਤਣੀਆਂ ਇੰਜ ਦੱਸਣੀਆਂ ਤੇ ਕਰਨੀਆਂ ਤੇ ਹੋਰ ਵੀ ਬੜਾ ਕੁਝ ਤੁਹਾਨੂੰ ਵੀ ਬਚਾ ਸਕਦੀ ਮੈਂ ਫਲਾਣੇ ਨੂੰ ਵੀ ਆਹੋ ਆਵੇ ਉਹ ਕੋਈ ਨਜ਼ਦੀਕ ਪਨ ਸੀ ਤੇ ਦਾਸ ਨੂੰ ਕਹਿਣ ਲੱਗੇ ਤੁਸੀਂ 5 ਮਿੰਟ ਜ਼ਰੂਰ ਮਿਲੋ ਜਦੋਂ ਦਾਸ ਨੂੰ ਬੀਬੀ ਨੂੰ ਮਿਲਿਆ ਮੈਂ ਕਿਹਾ ਭੈਣ ਜੀ ਜੇ 12 ਘੰਟੇ ਦੀ ਸਮਾਧੀ ਲੱਗਣ ਲੱਗ ਪਈ ਚੰਗੀ ਗੱਲ ਏ ਪਰ ਆ ਅਗਲੀਆਂ ਗੱਲਾਂ ਨਾ ਮੈਂ ਸੱਚਖੰਡ ਚੱਲੀ ਜਾਂਦੀ ਹਾਂ ਮਹਾਰਾਜ ਨੇ ਇਹ ਰੰਗ ਦਾ ਚੋਲਾ ਪਾਇਆ 5 ਪਿਆਰੇ ਨੇ ਆਹ ਰੰਗ ਦੇ ਚੋਲੇ ਪਾਏ ਨੇ ਫਲਾਣਾ ਇੰਜ ਉੱਥੇ ਫਲਾਣੇ ਨੂੰ ਤੂੰ ਕਵੇਂ ਤੈਨੂੰ ਵੀ ਮੈਂ ਉੱਥੇ ਪਹੁੰਚਾ ਸਕਦੀ ਹਾਂ ਤੇਰਾ 2 ਘੰਟੇ ਦਾ ਸਫ਼ਰ ਰਹਿ ਗਿਆ ਤੇਰਾ 1 ਘੰਟੇ ਦਾ ਸਫ਼ਰ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਟੋਟਲ ਹੋ ਵਾਲੀਆਂ ਮੈਂ ਕਿਹਾ ਜਦੋਂ ਬੂੰਦ ਨੂੰ ਸਾਗਰ ਮਿਲੇ ਨਾ ਧਿਆਨ ਦੇਣ ਗੁਰਮਤ ਕੀ ਹੈ ਬੂੰਦ ਨੂੰ ਸਾਗਰ ਮਿਲੇ ਤੇ ਬੂੰਦ ਦਾ ਆਪਣਾ ਆਪ ਖਤਮ ਹੋ ਜੇ ਮੈਂ ਆਪ ਤੇ ਖਤਮ ਹੋ ਗਈ ਹੁਣ ਸਾਗਰ ਮਿਲ ਗਿਆ ਪਰ ਜਿਹੜੀ ਬੂੰਦ ਅਣਜਾਣ ਹੋਵੇ ਉਹਨੂੰ ਜਦੋਂ ਸਾਗਰ ਮਹਾਰਾਜਾ ਮਿਲੇ ਉਹ ਕਹਿੰਦੀ ਮੈਂ ਹੀ ਸਾਗਰ ਹੱਕ ਸਤਨਾਮ ਮੈਂ ਹੀ ਬ੍ਰਹਮਾ ਹਾਂ ਇਹਨਾਂ ਫਰਕ ਹੈ ਮੈਂ ਕਿਹਾ ਜੇ ਘਾਲ ਨਾ ਘਾਲ ਘਾਲ ਕੇ ਇੱਕ ਬੂੰਦ ਨੂੰ ਸਾਗਰ ਮਿਲਿਆ ਤੇ ਬੂੰਦ ਨੇ ਤੇ ਆਪਣਾ ਆਪ ਖਤਮ ਕਰਨੇ ਨੇ ਆਪਣਾ ਆਪ ਬੂੰਦ ਆਪਣਾ ਆਪ ਖਤਮ ਹੋ ਗਿਆ ਪਤਾ ਨੀ ਕਿੰਨੀਆਂ ਮਿਹਨਤਾਂ ਲਾ ਲਾ ਕੇ ਬੂੰਦ ਬਣੀ ਸੌਖੀ ਛੱਪੜ ਦਾ ਪਾਣੀ ਏ ਧੁੱਪ ਪਈ ਤੇਜ ਭਾਫ ਬਣਿਆ ਉੱਡਿਆ ਫਿਰ ਬੱਦਲ ਬਣਿਆ ਫਿਰ ਉਹਦੇ ਚੋਂ ਬੂੰਦ ਬਣਿਆ ਤੇ ਕਿਤੇ ਸਾਗਰ ਮਿਲਿਆ ਪਤਾ ਨੀ ਕਿੰਨੀਆਂ ਘਾਲਣਾ ਘਾਲ ਘਾਲ ਕੇ ਬੂੰਦ ਵਾਲੀ ਗੱਲ ਤੇ ਬੰਦਾ ਪਹੁੰਚਿਆ ਤੇ ਸਾਗਰ ਮਿਲਣ ਤੋਂ ਬਾਅਦ ਆਪਣਾ ਆਪ ਮਿਟਾਉਣਾ ਕਿ ਮੈਂ ਹੁਣ ਖਤਮ ਹਾਂ ਤੇ ਬੂੰਦ ਕਵੇ ਮੈਂ ਹੀ ਸਾਗਰ ਹਾਂ ਇੱਕ ਧਿਆਨ ਕਰਨਾ ਗੁਰੂ ਪਿਆਰਿਓ ਜਿਸ ਬੂੰਦ ਨੇ ਕਿਹਾ ਮੈਂ ਸਾਗਰ ਹਾਂ ਮਹਾਰਾਜ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ ਆਖੋ ਸਤਨਾਮ ਸਜੂ ਭਗਤ ਨਹੀਂ ਕੀਤੀ ਕਾਨਾ ਭਗਤ ਨਹੀਂ ਬਾਣੀ ਦਰਜ ਕੀਤੀ ਪੀਲਾ ਭਗਤ ਨਹੀਂ ਇਹਨਾਂ ਦੀ ਬਾਣੀ ਤੁਸੀਂ ਪੜ੍ਹੋ ਨਾ ਉਹੀ ਰੇ ਮੈਂ ਉਹੀ ਰੇ ਕਿ ਮੈਂ ਉਹੀ ਹਾਂ ਜਿਹਨੇ ਸਾਰਾ ਬ੍ਰਹਿਮੰਡ ਰਚਿਆ ਮੈਂ ਉਹੀ ਹਾਂ ਉਹ ਆਪਣੇ ਆਪ ਨੂੰ ਸਾਗਰ ਕਹਿਣ ਲੱਗ ਪਿਆ ਸਤਨਾਮ ਨਾਨਕ ਸਾਧ
1: ਨਾਮ ਹੀ ਤੁਹਾਨੂੰ ਲੈ ਕੇ ਜਾਣਾ ਤੁਸੀਂ ਬੂੰਦਾ ਹੋ ਜੇ ਕਿਤੇ ਸਾਗਰ ਨੂੰ ਛੂਓ ਤੇ ਆਪਣਾ ਆਪ ਮਿਟਾਉਣਾ ਮੈਂ ਸਾਗਰ ਮਿਲ ਗਈ ਹੁਣ ਬੂੰਦ ਖਤਮ ਇਹ ਨਹੀਂ ਕਹਿਣਾ ਕਿ ਮੈਂ ਹੀ ਸਾਗਰ ਮੈਂ ਹੁਣ ਆਪ ਹੀ ਬ੍ਰਹਮ ਇਹਨਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਅੱਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨੂੰ ਨਹੀਂ ਸਮਝਿਆ ਇੱਕ ਬੰਨੇ ਭਾਂਡੇ ਚ ਸੌਦਾ ਪੈ ਰਿਹਾ ਦੂਜੇ ਬੰਨੇ ਡੁੱਲਦਾ ਜਾ ਰਿਹਾ ਜਿੱਥੇ ਗਰੀਬੀ ਆ ਗਈ ਉੱਥੇ ਸੌਦੇ ਸੰਭਾਲੇ ਗਏ ਗੱਜ ਕੇ ਆਖੋ ਸਤਨਾਮ ਇਹ ਚੌਥੀ ਨਹੀਂ ਅੱਜ ਸਾਂਝੀ ਹੋ ਸਕੇਗੀ ਲੇਟ ਹੋ ਰਹੇ ਹਾਂ ਇਹ ਤੀਸਰੀ ਵਿਸ਼ੇਸ਼ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਦਰੇ ਦੀ ਹੋਂ ਨੂੰ ਜਗ੍ਹਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪ ਜੀ ਮੰਨਣ ਵਾਲਿਓ ਸਾਡੀ ਜ਼ਿੰਦਗੀ ਚ ਵੀ ਹੋਂ ਨੂੰ ਜਗ੍ਹਾ ਨਾ ਹੋਵੇ ਅਗਲੇ ਵੀਰਵਾਰ ਟੋਟਲ 6 ਨੇ ਜੀ ਬਾਕੀ ਮੈਂ ਇੰਨੀ ਬੇਨਤੀ ਕਰਦਾ ਸਟੇਜ ਤੋਂ ਇਹ ਪ੍ਰਕਰਨ ਚੱਲਦੇ ਚੱਲਦੇ ਤੱਕ 8 ਵੀ ਹੋ ਸਕਦੀ ਹੈ 7 ਵੀ ਕੁਇੰਟ ਨਹੀਂ ਤੇ ਜਿੰਨੀ ਕੁ ਚੁੱਬੀ ਮਾਰੀ ਜਾਏ ਓਨਾ ਹੀ ਸਾਰਾ ਕੁਝ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਇਸੇ ਤਰ੍ਹਾਂ ਬਿਰਾਜਮਾਨ ਰਹੇ ਥੋੜਾ ਸਮਾਂ ਆਪਣਾ ਪਿਆਰ ਬਖਸ਼ਿਓ ਆਓ ਬੜੇ ਪਿਆਰ ਦੇ ਨਾਲੇ ਸਾਰੀ ਸੰਗਤ ਦੇ ਸ਼ੁਕਰਾਨੇ ਨੇ ਆਪ ਜੀ ਦੀਆਂ ਪ੍ਰਤੱਖ ਅਰਦਾਸਾਂ ਦਾ ਸਦਕਾ ਨਿਰਵਿਘਨਤਾ ਸਹਿਤ ਸਾਰੇ ਸਫ਼ਰ ਅਮਰੀਕਾ ਦੇ ਪੂਰੇ ਹੋਏ ਨੇ ਸਿਰ ਤੇ ਹੱਥ ਰੱਖਣਾ ਸੇਵਾ ਲੈਣੀ ਆਓ ਬੜੇ ਪਿਆਰ ਦੇ ਨਾਲ ਜੀ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿਚ ਮੈਂ ਦਾਅਵੇ ਨਾਲ ਕਹਿਣਾ ਗੁਰੂ ਦੀ ਕਿਰਪਾ ਨਾਲ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝੋਗੇ ਅੰਦਰੋਂ ਅਰਦਾਸਾਂ ਕਰੋਗੇ ਜੇ ਅਗਲਾ ਜਨਮ ਵੀ ਮਿਲੇ ਤੇ ਸਿੱਖ ਮਾਂ ਦੇ ਘਰ ਮਿਲੇ ਜਿਹੜੀ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇ ਜਿਹੜੀਆਂ ਤਿੰਨ ਬੀਬੀਆਂ ਦੇ ਨਾਂ ਆਏ ਨੇ ਕੇਸ ਕੇਸ ਜਾਣ ਵਾਲੀਆਂ ਉਹ ਸਟੇਜ ਦੇ ਨੇੜੇ ਆ ਜਾਣ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਸਟੇਜ ਤੋਂ ਸਤਿਕਾਰ ਦੇਣਗੇ ਛੀੜਾਂ ਵੀ ਭੇਜਿਓ ਆਓ ਜੀ ਹੁਣ ਕੋਈ ਅੰਦਰੋਂ ਵਾਲੀ ਗੱਲ ਨਾ ਰਹਿ ਜੇ ਅੱਜ ਅੰਦਰੋਂ ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡਾ ਪਿਤਾ ਕੌਣ ਹੈ ਬੜੇ ਪਿਆਰ ਨਾਲ ਬੋਲੋ ਸਾਰੇ ਜੀ।

ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਸੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਤਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਹੈ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛਣਾ

ਫਿਰ ਆਨੰਦ ਨਹੀਂ ਹੈ। ਇਸ ਲਈ ਆਓ ਬਾਹਰੋਂ ਬਿਰਤੀਆਂ ਨੂੰ ਮੋੜੋ, ਜਿੱਥੇ ਵੀ ਸੇਵਕ ਦੀ ਆਵਾਜ਼ ਪੁੱਜ ਰਹੀ ਹੈ ਹਜ਼ੂਰੀ ਵਿੱਚ ਵਸੋ, ਤਾਂ ਅੰਮ੍ਰਿਤ ਕੀਰਤਨ, ਅੰਮ੍ਰਿਤ ਵਰਖਾ ਹੋਏਗੀ ਅੰਮ੍ਰਿਤ ਕੀਰਤਨ ਦੀ। ਇਸ ਲਈ ਆਓ ਸਾਰੇ।

ਹੈ ਇਹ ਮੰਡੀ ਤੋਂ ਪਰੇ ਹੈ। ਮਨੀਕਰਨ ਜਾਈਏ ਤਾਂ ਰਸਤੇ ਵਿੱਚ ਆਉਂਦਾ ਨਗਰੋਟਾ। ਜਦੋਂ ਸਾਰੀ ਸੰਗਤ ਮਿਲ ਕੇ ਪੜੇ ਤਾਂ ਬੜੀ ਮਿੱਠੀ ਜਿਹੀ ਵਿੱਚੋਂ ਇੱਕ ਆਵਾਜ਼ ਆਉਣੀ, ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸ੍ਰੀ ਅੰਮ੍ਰਿਤਸਰ ਦੀ ਸੰਗਤ ਹੱਥ ਜੋੜ ਕੇ ਮਹਾਂਪੁਰਖਾਂ ਕੋਲੋਂ ਪੁੱਛਣ ਲੱਗੀ, ਮਹਾਰਾਜ ਜਦੋਂ ਸਾਰੀ ਸੰਗਤ ਅਸੀਂ ਮਿਲ ਕੇ ਬੋਲਦੇ ਸੀ ਤਾਂ ਇੱਕ ਬੜੀ ਮਿੱਠੀ ਜਿਹੀ ਆਵਾਜ਼ ਆਉਂਦੀ ਸੀ, ਉਹ ਕੌਣ ਬੋਲਦਾ ਸੀ? ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਿਆਰਿਓ ਜਦੋਂ ਸੰਗਤ ਮਿਲ ਕੇ ਬੋਲਦੀ ਹੈ ਨਾ, ਮੇਰਾ ਗੁਰੂ ਨਾਨਕ ਆਪ ਵੀ ਬਹਿ ਕੇ ਕੀਰਤਨ ਕਰਦਾ, ਆਪ ਵੀ ਬੋਲਦਾ। ਤਾਂ ਇਸ ਲਈ ਆਓ ਉਸ ਰਸ ਮਾਣਨ ਲਈ, ਉਹ ਆਵਾਜ਼ ਸੁਣਨ ਲਈ ਸਾਰੇ

ਮਰੋ ਸੇ ਵਾਂਡਿਆ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ, ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ। ਤੋ ਆਓ ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ

बाद दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी संत हर साल बड़ा भारी जथा लैके देवी के दर्शन करन जाया करते सन। इस वरी भी भाई लैणा अपने साथियों के नाल देवी के दर्शन करन जा रहे ने। रस्ते दे विच करतारपुर शहर आया जिथे इन्हां सारिया ने आके डेरा किया। भाई लैणा अपने साथियों नूं कहन लगे, मैनू पता लगा है इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन करावां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसदा है। पुछदे जा रहे ने ओ डेरा ओ धर्मशाला किथे जिथे गुरु नानक बैठा है। अजकल आपां गुरुद्वारे कहने हैं, पहला धर्मशाला क्या करदी सन जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दवंदा लोड़वंदा की सेवा की जाए, जिथे दुखिया का दुख दूर किया जाए, जिथे धर्म की गल हो, धर्मशाला ओ गुरु दा परमेश्वर दा घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसदा है। पुछदिया काफी दूर चले गए। हुण अगू किसे कोल पुछना है, कोई नजर ना आया ता भाई लैणा हैरान हो गए। एक बड़ी ही सोहनी सूरत जिदे चेहरे तो नूर टपकद, जिन्हां दे बोल फरकदे ने, सूरत देखे मन नूं ठंड पैंदी। ओ सूरत पता नहीं किधरों चलदी होई भाई लैणे दे सामने आ गए। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां, ए सूरत अखां तों ओले ना होवे। इन अखां दे नाल बड़ा कुछ देखिया पर एहो जी सूरत अज तक देखी नहीं। ते भाई लैणा उस सूरत नूं पुछदे ने, ओ धर्मशाला किथे जिथे गुरु नानक वसदा है। मैं गुरु नानक दे दर्शन करने। सा संगत ए सूरत होर कोई नहीं, ए आप ही गुरु नानक है जेड़ा इस सिख नूं आप लैण वास्ते आए। गुरु नानक साहब
ਭਾਈ ਲੈਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲੈਣੇ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ? ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲੈਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ, ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ, ਹੋਰ ਕੋਈ

ಚಕ್ರದಾಸ್

Thank you.

ਗੁਰੂ ਅੰਗਦ ਨੇ ਕਿਰਪਾ ਕਰਕੇ ਅਮਰਦਾਸ ਨੂੰ ਗੁਰੂ ਅਮਰਦਾਸ ਬਣਾ ਕੇ ਇਹ ਗੁਰੂ ਨਾਨਕ ਦੀ ਗੱਦੀ ਬਖਸ਼ੀ।

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ, ਕਿਉਂਕਿ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪ ਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ ਨੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ ਆਪਣੇ ਗ੍ਰਸਤ ਜੀਵਨ ਵਿੱਚ? ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ। ਅਮਰਦਾਸ ਕਹਿਣ ਲੱਗੇ, ਬੇਟਾ ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ
खडूर साहब चल पे। जद खडूर साहब पहुंचे गुरु अंगद साहब संगतां दे नाल बैठे हुए दोरों तक लिया कि साडा गुड़म अमरदास सारे है, क्योंकि भरा दा भरा भी गुड़म ही मनिया जाता है। गुरु अंगद साहब ने आसन दिता कि साडे कुड़म दा भरा कोई भी कुड़म ही लगा कुड़म आया। जद सिंघासन दिता बैठन वास्ते ता अमरदास ने हाथ जोड़ के चरणा ते मत्था टेकिया ते चरणा दे कोल ही बैठ गए। कहन लगे पातशाह मैं कुड़म बन के नहीं आया, सेवक बन के आया। अपने चरणा विच देओ जगह, सिख बनाओ, अपना सेवक बना लो। उमर अमरदास दी ओ है जिन्हों आपा कहने बुढ़ेपा। उस उमर विच आके सेवा की, लंगर च भांडे मांजे, लंगर पकाया, झाड़ू फेरिया और कठिन सेवा लई रोज सवेरे कुछ मील चल के प्यासा दरिया से जाते पानी की गागर भर के फिर वापस आके पैदल गुरु अंगद साहब नू रोज इशनान।

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗਾ। ਜੁਲਾਈ ਦੀ ਘਰਵਾਲੀ ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਉਹ ਇਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ, ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ
ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਥਿਰ ਜੂ, ਕਿ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਹਾ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਪਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ, ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਫਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਝ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮੱਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ, ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ, ਜਿ
जी ते सरोवर बनिया हरी मंदिर बनिया ते जेड़ा भी उसे इशनान करता है जदू भी वह गल कहता है इशनान करता है तो ओदे मुंह तो अपने आप ही निकलता है रामदास सरोवर नाते सब उतरे पाप कमाते। पर एक गल कह दें गुरु बन के मन विच हंकार नहीं आया। गुरु नानक साहब दे साहबजादे बाबा श्री चंद गुरु रामदास जी नूं मिलन आए। गुरु रामदास जी का दाड़ा बड़ा लम्मा सी ते बाबा श्री चंद कहन लगे रामदास इन्ना लम्मा दाड़ा इन्नी लम्मी दाड़ी क्यों वधाई। होर कोई हुंदा उहदा जवाब कुछ होर हुंदा पर गुरु रामदास का जवाब की एक हथ दे नाल अपनी दाड़ी फड़ ली एक हथ दे नाल बाबा श्री चंद दे पैर फड़ ले अपनी दाड़ी दे नाल बाबा श्री चंद जी दे पैर झाड़न लग पे गुरु रामदास ते नाले कहंदे ने बाबा जी तुहाडे वर्गे महापुरशां दे चरण झाड़न वास्ते ये दाड़ा वधाया होया। तां बाबा श्री चंद कहण लगे रामदास अगर ये निम्रता साडे विच हुंदी ते असी गुरु ना बन जांदे। पट कह रहे ने ऐसे गुरु किथे मिलनगे इसे वास्ते सारे दर छड के इन्हां दे दर आ पए आ। अमरदास अमृत छतर गुरु रामे दियो हुण गुरु रामदास ने कृपा की। गुरु रामदास जी दे तीन सपुत्र सन वड्डे बाबा पृथ्वी चंद उन्हां तों छोटे महादेव ते तीसरे अर्जन देव जिन्हां नूं आपां हुण गुरु अर्जन साहब कह के याद करदे। वड्डे दोनों पुत्र ना सेवा वाल ध्यान ना हुक्म मनण वाल ते गुरु अर्जन साहब जो पिता गुरु ने कहा कहा कदी नहीं मोड़िया और आगे आ सेवा दा सदका ए गुरगद्दी ए इलाही जोत। हुण गुरु रामदास पातशाह ने कृपा करके गुरु अर्जन साहब नूं बख्श दित्ती। अमरदास अमृत छतर गुरु रामे दियो गुरु रामदास दर्शन परस कहे मथुरा अमृत बयान मूर्त पंच प्रमाण पुरख गुरु अर्जन पिखो नयन। कि हुण पंजवी जोत गुरु अर्जन साहब गुरगद्दी ते बैठे ने जेड़े प्रमाण पुरख ने ते पाठ कहंदा है अगर दर्शन करने ने इन अखां दे नाल तां गुरु अर्जन दे करो क्योंकि दर्शन कीते हैं। जन्म मरन सौर जांदा है तुद डिठे सच्चे पातशाह मल जन्म जन्म दी घटिए। इस बाणी इतिहास तो आप सिख्या लैनी अपने गुरु का हुक्म मनना सेवा करनी सिमरन करना अपने घर विच अपने मां बाप वड्डियां दा क्या मनना उन्हां दा आदर करना उन्हां दी आग्या विच चलना निहायत जरूरी है क्योंकि कहंदे ने जिन्हें मां बाप की सेवा नहीं की वो कितना भी दान पुन करे वो कितना भी तीर्थां ते जावे वो कदी सफल नहीं हुंदा। मां बाप की सेवा की थी समझो रब दी।

ਬਾਬਾ ਫਰੀਦ ਨੇ ਆਪਣੀ ਪਿਰ ਨੂੰ ਦੇਖਣ ਦੀ ਆਸ ਲਾਈ। ਹੇ ਮਾਲਕ, ਮੈਂ ਕੇਵਲ ਤੈਨੂੰ ਦੇਖਣਾ ਚਾਹੁੰਦਾ, ਤੇਰੇ ਦਰਸ਼ਨ ਕਰਨਾ ਚਾਹੁੰਦਾ, ਇਸ ਤੋਂ ਵੱਧ ਮੇਰੀ ਹੋਰ ਕੋਈ ਆਸ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਆਓ ਭਾਈ ਆਸ ਲਾਣੀ ਹੈ ਤੇ ਇਹੋ ਜੀ ਲਾਈਏ, ਪ੍ਰਭ ਕੀ

ਏ ਮਾਲਿਕ ਮੈਂ ਇਹ ਆਸ ਲਾ ਕੇ ਬੈਠਾ ਹੇ ਪ੍ਰਭੂ ਮੈਨੂੰ ਕਦੋਂ ਗੱਲ ਨਾਲ ਲਾਵੇਗਾ ਮੈਂ ਤੇ ਇਸ ਆਸ ਵਿੱਚ ਬੈਠਾ ਵਾਂ ਹੇ ਪ੍ਰਭੂ ਮੈਨੂੰ ਕਦੋਂ ਗੱਲ ਨਾਲ ਲਾਵੇਗਾ ਹੁਣ ਇਹ ਆਸ ਤੇ ਪੂਰੀ ਤਾਂ ਹੀ ਹੋ ਸਕਦੀ ਹੈ ਕਿ ਮਨੁੱਖ ਪੱਕੀ ਆਸ ਰੱਖੇ ਕੱਚੀ ਨਾ ਹੋਵੇ ਇਤਨੀ ਪੱਕੀ

ਖੋਪੜੀਆਂ ਲੁਹਾਈਆਂ, ਦਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ, ਉੱਚੀਆਂ ਖੱਲਾਂ ਤੇ ਲੁਹਾਈਆਂ, ਸਵਾ ਮਰਦੇ ਪੀਸਣੇ ਪੀਸੇ ਉਹਨਾਂ ਦਾ ਧਿਆਨ ਕਰ ਇੱਕ ਵਾਰੀ ਗੱਜ

ਬਹੁਤ ਪੁਰਾਣੇ ਬਜ਼ੁਰਗ ਨੇ, ਕੋਈ ਲੇਖਕ ਹੋਏ ਨੇ, ਰਾਈਟਰ ਹੋਏ ਨੇ, ਉਹਨਾਂ ਨੇ ਬਹੁਤ ਪਿਆਰਾ ਲਿਖਿਆ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਬਾਹੀ ਜਨਾਂ ਦੀ ਪਕੜੀ ਹੈ, ਸਿਰ ਦੀਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੇ ਉੱਚੀ ਵਾਂਹ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵਾਂਹ।

ਬਾਬਾ ਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ, ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨੀ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣਗੇ।

ਰੋਮਣੀ ਕਮੇਟੀ ਨੇ ਅਰਦਾਸ ਵਿੱਚ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਲਫ਼ਜ਼ ਪਹੁੰਚਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੇ ਮੇਰੇ ਮਾਧੋ ਹੇ ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜ੍ਹਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ੍ਹ ਕੇ। ਮੈਂ ਸ਼ੌਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ੀਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੌਰਟ ਕਰਦਾ ਪਿਆ ਮੈਂ। ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ, ਮਾਲਕ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਸੇਵਾ ਕਰਨ ਤੇ ਹੈ। ਇਹ ਦੀਪ ਹੈ, ਇਹਨੇ ਕਈ ਬੂਝੇ ਦੀਵੇ ਜਗਾਉਣੇ, ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਜ਼ੋਰ ਲੱਗਦਾ ਤੁਹਾਨੂੰ ਵੀ ਨਾਲ ਪੂਰਾ ਬਰਾਬਰ ਬਰਾਬਰ ਨਾਲ ਜੋੜ ਲਵਾਉਣਾ ਗੁਰੂ ਦੀ ਕੀਰਤੀ ਕਰਨ ਵਾਸਤੇ ਤੁਸੀਂ ਸਾਰੇ ਅੱਜ ਰਲ ਮਿਲ ਕੇ ਜੁੜ ਬੈਠੇ ਹੋ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਇਹਨਾਂ ਦਿਨਾਂ ਵਿੱਚ ਅਸੀਂ ਖਾਸ ਕਰਕੇ ਬਹੁਤ ਜ਼ੋਰ ਦਿੰਦੇ ਹਾਂ ਪ੍ਰਚਾਰਕ ਸਾਡਾ ਫਰਜ਼ ਹੈ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਕਹਿ ਦਿਓ ਜੀ ਅੱਧ ਕਿਛ ਕਿਰਪਾ ਕੀਤਾ ਗੁਰੂ ਸੱਚੀ ਨਦਰ ਕਰੇਗਾ।

ਸ਼ਬਦ ਰਤਨ ਜਿਸ ਮਨ ਲਗਾ ਇਹ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ ਸ਼ਬਦ